0: ਸਿਮਰ ਤੂੰ ਲੋਕਦਾ ਬੋਹਨੋ ਕਾ ਕਮੂ ਜੰਤੋ ਆਕੂ ਕਾਰਾਂ ਇਕਮੂ ਦੂਲੋ ਆਕੂ ਲੰਪਾਂ ਇਵਾਨ ਸਮੀਆਂ ਚੁਬੇ ਸਾਰੇ
1: Berbaca aku kuat.